السلام علیکم، ویلکم، بخیر اگلے صبح بخیر، ہیلو ٹو آل مائی بیوٹیفل نیو لسنرز، مائی ونڈرفل ریڈیو ٹیم اینڈ مائی ویری اسپیشل آڈینس، ہاؤ آر یو آل؟ آئی ہوپ یو ہیو ہیڈ اے فینٹاسٹک ونڈرفل ویکینڈ فلڈ ود ہیپینیس، لافٹر اینڈ پریشس مومنٹس ود یور فیملیز. الحمد للہ ود عائشہ اختر، یو آر ان فور اے لولی لائولی اینڈ انٹرٹیننگ پروگرام ٹوڈے. وی ہیو تھری سیگمنٹس، وی ہیو تھری ایکسائٹنگ سیگمنٹس لائنڈ اپ فور یو. نمبر ون انگلش ایڈیشن، نمبر ٹو دیسی ٹاکا، نمبر تھری ایڈیو سیگمنٹ. یس، ایڈیو سیگمنٹ. یس، بٹ بیفور وی گیٹ اسٹارٹڈ آئی ووڈ لو ٹو ہیئر فروم یو، وچ سیگمنٹ ڈو یو فائنڈ دا موسٹ اٹریکٹیو اینڈ انجوائبل؟ لیٹ می نو، آئی ووڈ ریئلی لو ٹو ہیئر یور فیڈ بیک. اینڈ ناؤ وداؤٹ فردر اڈیو، لیٹس ٹرن اپ دا فلیور اینڈ کیک تھنگز آف ود آور ویری اون دیسی ٹرکا. یس جی، السلام علیکم، صبح بخیر، بخیر اگلے. جی ہمیشہ کی طرح صبح نو میں عائشہ اختر پریفریشن ریڈیو 1400 AM پر آج کرنے والی ہے دھماکے دار، ونڈرفل اینڈ ویری بیوٹیفل پروگرام. جی سارے اکرام ہمارے ساتھ رہیے. اس سے پہلے میں اور آگے بڑھوں اپنے پروگرام میں، ہماری ویب سائٹ پریفریشن ریڈیو .co.uk اور ہمارے اسٹوڈیو کا ٹیلی فون نمبر 01274306677. یس مائی بیوٹیفل اینڈ ریسپیکٹیبل لسنرز، آج آپ کہیں گے کہ عائشہ اختر جو ہے یہ کس موڈ اور ٹون پہ ہیں. جی آپ ہمارے ساتھ رہیے گا، کیونکہ فیڈ بیک عائشہ اختر اکٹھی کرتی رہتی ہے، لوگوں کی زنگ ہوتی ہے، میرے جو ریسپیکٹیبل اور ویری جو یو نو دا نیو لسنرز جو ہوتے ہیں، پھر میں ان کی فیڈ بیک لیتی ہوں، ان سے پوچھتی ہوں. اور بسا اوقات یہ ہوتا ہے کہ عائشہ اختر بات کر رہی ہوتی ہے اور میری جو فیلوز ہیں، مائی اون فیلوز، وین آئی آسک دیم سو ہاؤ ڈیڈ یو فائنڈ مائی پروگرام، ہاؤ ڈیڈ یو لائک اٹ، ڈیڈ یو لائک اٹ اور انجوائڈ دیٹ پروگرام، شی سیڈ، شی واز جسٹ اسمائلنگ. ہے تم ہنس کیوں رہی ہو؟ کہتی ہے بھائی آنیسٹلی اسپیکنگ ہماری اردو جو ہے وہ لمیٹڈ ہے، اور پھر دوسری کئی جگہوں پہ بھی اور ڈیورنگ مائی مارکیٹنگ یو نو، تو مارکیٹنگ ٹائم میں نے لوگوں کو دیکھا کہ وہ لائک کرتے ہیں، یو نو فار دیم آبویسلی دے آر لیونگ ان دس کنٹری اینڈ فار دیم انگلش از دیئر فرسٹ لینگویج. اور پھر کہتے ہیں جسٹ لائک یو نو کالج اور اسکول اسٹوڈینٹس کے، جب ان کے پاس اردو سبجیکٹ ہوتا تھا تو پڑھتے پڑھتے پڑھتے یہاں مشکل آیا اور وہاں پہ انہوں نے انگلش اسٹارٹ کر دی. تو بالکل ایسے ہی انہوں نے کہا کہ اسپیشل آپ ہمارے لیے کچھ رکھا کریں، ایٹ لیسٹ جو انٹروڈکشن ہے وہ ایسا لائک انگلش میں ہو جائے تو بہتر ہے. میں نے کہا نو وریز اٹ آل بھائی، کیا کہہ رہے ہیں آپ کے لیے وزز سامعین اکرام، یہ پروگرام آپ کے لیے ہوتا ہے. عائشہ اختر ڈیزائن ہی پروگرام کو ایسی کرتی ہے کہ میرے جتنے بھی لسنرز ہیں وہ ایک سے لے کر 100 تک جائیں، 1000 تک جائیں، ملینز میں جائیں، جہاں کہیں بھی ہیں میرے عائشہ اختر کے پروگرام کو اتنا انجوائے کریں، اتنا انجوائے کریں کہ آپ کہیں کہ آج تو دن بھر کی تھکان جو ہے عائشہ اختر کے پروگرام نے اتار دی. جی ونڈرفل ہونے والا ہے ہمارا آج کا پروگرام. میں نے تھری سیگمنٹس اس میں جو ہیں وہ کر دیے ہیں، پنجابی اور اردو ورژن کی بات ہو رہی ہے، اسٹوڈنٹ کی بات ہو رہی ہے.
तो मुझे एक बहुत ही वंडरफुल सा खूबसूरत सा वाक्या याद आ गया। बड़ी अच्छी बात होती है कि बातों से बात जब निकलती है, अज़राहे तज़किरा आशा अख्तर के स्टोर्ड जितनी मेमोरी होती है अल्हम्दुलिल्लाह इस वक्त तो मेरे सामने आ जाती है। जी बिल्कुल, हमारी हम ले रही थी स्टूडेंट की क्लास, तो उर्दू चल रहा था जी, उर्दू वर्जन जो था, उर्दू सेगमेंट कह लें, उर्दू टाइम था। तो वो जो स्टूडेंट है वो कहती है बिल्ली, अब उसने देखा कि इधर कैट बनी हुई है और इधर बर्तन पड़ा हुआ है, तो वो उसने अपनी तरफ से बड़ी एफिशिएंसी कि मैं बहुत एफिशिएंट इंटेलिजेंट स्टूडेंट हूं, मैं बहुत अच्छी मेरी उर्दू है, आई सेड ओके। वो कहती बिल्ली भागी भागी आई, देखा तो पांडा खाली था। हमने कहा अरे गैस बहुत अच्छा किया, वंडरफुल गैस, वाओ। तो ये होती है कि जी ये खैर हमने सोचा, मैंने सोचा ये एक बैरियर है जो लैंग्वेज बैरियर, अरे इसको हटाओ पीछे करो चले आगे बढ़ते हैं। वो कहते हैं कि जी कुछ पल, और आपसे प्रॉमिस, अगर आप याद करें कि आयशा अख्तर ने प्रॉमिस किया था अगर एक स्पेशल पंजाबी धमाका जो है आपके साथ करना है, वाह, तो क्या बात है कि आज वो जो प्रॉमिस है आयशा अख्तर पूरा करने वाली है। हमारे साथ प्रोग्राम में जुड़े रहे और यकीन करें कि ये जो सॉन्ग मैंने पंजाबी का आपके लिए चूज किया है तो आप अपना काम शुरू कर रहे हैं। वैसे मैंने यकीन करें मैंने सोचा था कि मैं पंजाबी दे चलो मैं हुन स्टार्ट कर लेनी पंजाबी दे विच सारा रखिया सी, लेकिन की करिए फिर जबान जड़ी आ ओ फिसल के उर्दू दे उत्ते आ जांदी, ते फिर उर्दू दे विच भी हुन मैं जदों मैं फिसल दा लफ्ज यूज कीता उत्थे फिर मैनूं एक होर गल याद आ गई। तो फिर एक होर गल सुन लो, ओह ते आ साडे विच अपने ते ए आशा अख्तर दी बेसिक उर्दू, उत्थे भी तुसीं कहोगे वाओ। जो मैं चूंकि यह जिहड़ा साडा पार्ट है सैगमेंट है पंजाबी दा, तो फिर हुण मैं उर्दू दे उत्ते नहीं आना, पंजाबी दे विच ही सुनानी। शुरू शुरू दे विच साडे असी आपस च ब्रदर सिस्टर्स और फ्रेंड्स ना कंपटीशन करी दा सी कि उर्दू के दी सब तो अच्छी है। चलो जी अब आ गई, हुण आ गई आशा अख्तर दी बारी। मैं क्या इतना मुश्किल मेरे लिए उस वक्त मैंने बड़ा ही मुश्किल लगता सी। हुण जी ब्रादरा ने हकीकी कहंदे भाई आ जिहड़ा सेंटेंस है ना ए तू हम पढ़ना, निक्की तू बहुत होशियार बनदी ना, तू कहंदी तेरी उर्दू वर्गा दा, तो हुण तू इत्थे ए लाइन पढ़। आए की करा फस गई, मैं क्या फस गई, अच्छा खैर असी भी चैलेंज कबूल करने वाले, असी क्या दसो जी केड़ी लाइन, पता तो सीगा इन्होंने सब तो औखी जिहड़ी लाइन और मेरे लिए चूज कर देंदे सी, जिहड़ा भी कोई औखा काम हुंदा सी ओह कहंदे सी ए बड़ी बनदी इहनू दिओ जरा। अच्छा मैं उधर लफज सीगा, हुण मैं पहले ओहनू हले दसना नहीं कि लफज की सी, मैनूं कहंदे तो पर मैं क्या उत्ते लिखा सीगा कि ये चलो उर्दू में था ना, तो उर्दू में था कि ये कपड़ा जो है ना, तो आगे था डैश डैश डैश और उसका मैं वर्डिंग बताती हूँ, तो ये कपड़ा मैंने कहा हफसल हफसल जाता है। वो ये कपड़ा फिसल फिसल जाता है, मेरे बुलाया मैंने कहा नहीं नहीं ये ज्यादती है, मैं कहा ऐ तो बहुत बड़ी ज्यादती, तुझे मैंने इतना मुश्किल कहने, फिर तू भी है ना कहनी, मैं तो जी बड़ी अस्तानी, मैंने कहा मैं कोई अस्तानी नहीं, ये नहीं हो सकता है। इस तरह की बातें चलती थी, मैंने फिर सोचा कि मैं फिर उर्दू ते आ जाती, मैं की करा, मैं सारा भी मिक्सचर लैके ना, मेरी तो खुद ही जबान मैंने लगता और मिक्सचर ही हो, कोई गल नहीं ये बहुत वधिया बोलियां। फिर की होया, एक मैं इत्थे डिस्क्लेमर जरूर मारांगी और मैं ए जरूर कहांगी कि जेड़े मैं पंजाबी दे गीत तुहाडे लई तुहाडी हो अज, मैं कहनी प्रोग्राम दी बल्ले बल्ले ते वावा वावा ते शाह शावा शावा हो जाएगी, लेकिन एदे विच अगर स्ट्रोंग कोई लैंग्वेज होंदी या स्ट्रोंग वर्डिंग होंदी या भाई ओनी भी नहीं हैगी, लेकिन मैनू ना कोई दोष देई है, मेरा एदे नाल कोई तालक नहीं। वैसे भी पंजाबी मां बोली साडी जिहड़ी है ना, ए ना इन्नी मिठी है ना जबान,
ਇਹਦੇ ਵਰਜ਼ਨ ਬਹੁਤ ਜ਼ਿਆਦਾ ਐਕਸੈਂਟ ਬਹੁਤ ਜ਼ਿਆਦਾ ਵਾ ਪੰਜਾਬੀ ਦੇ ਅਤੇ ਮੈਂ ਜਿਹੜਾ ਆਹ ਸੌਂਗ ਸਿਲੈਕਟ ਕੀਤਾ ਨਾ ਯਕੀਨ ਕਰੋ ਤੁਸੀਂ ਕਹੋਗੇ ਕਿ ਅੱਜ ਤਾਂ ਬੱਲੇ ਬੱਲੇ ਹੀ ਕਰਾ ਦਿੱਤੀ ਆਸ਼ਾ ਅਖਤਰ ਨੇ ਅਤੇ ਯਕੀਨ ਕਰੋ ਪਰ ਹੈ ਨਾ ਪਲੀਜ਼ ਇੱਥੇ ਮੈਨੂੰ ਕੋਈ ਹੈ ਨਾ ਮੇਰੇ 'ਤੇ ਫਤਵੇ ਨਾ ਲਾਈਓ ਲੇਕਿਨ ਇਹ ਪ੍ਰੋ ਹੈ ਗਾਣਾ ਬਹੁਤ ਹੀ ਵਧੀਆ ਵਾ ਤੇ ਜੇ ਕਿਤੇ ਆ ਕੇ ਸੱਸ ਕੁੱਟਣੀ ਪੈ ਗਈ ਨਾ ਤਾਂ ਫਿਰ ਅਸੀਂ ਖੁਦ ਨੂੰ ਵੀ ਆਇਸ਼ਾ ਅਖਤਰ ਖੁਦ ਵੀ ਕਹਿੰਦੀ ਤੇ ਹੋਰ ਹੀ ਹੁਸੈਨ ਪੁੱਤਰ ਕਹੋ ਮੇਰਾ ਉਹ ਮਾਂ ਅੱਜ ਤਾਂ ਮੇਰੀ ਮੁੱਢੀ ਕਹਿੰਦੀ ਆ ਅੱਜ ਤਾਂ ਮੈਂ ਸੱਸ ਕੁੱਟਣੀ ਕੁੱਟਣੀ ਤਾਂ ਫਿਰ ਕੀ ਹੋਇਆ ਮੈਂ ਤੇ ਆਪਣੇ ਉੱਤੇ ਵੀ ਲੈ ਲਿਆ ਇਹ ਤੇ ਹੁਣ ਤੁਸੀਂ ਮੁਤਮਇਨ ਹੋ ਜਾਓ ਕੋਈ ਐਸੀ ਗੱਲ ਨਹੀਂ ਜਿਹੜੀ ਚੀਜ਼ ਦੀ ਅਸੀਂ ਜ਼ਿੰਮੇਦਾਰੀ ਆਪਣੇ ਉੱਤੇ ਲੈ ਲਈ ਹੈ ਨਾ ਫਿਰ ਗਈ ਦਾ ਵਾਓ ਅਸੀਂ ਪਹਿਲੇ ਖੁਦ ਦੀ ਜ਼ਾਤ ਨੂੰ ਰੱਖੀਦਾ ਤਾਂ ਫਿਰ ਕੀ ਹੋਇਆ ਪੰਜਾਬੀ ਦਿਮਾਕੇ ਜਿਹੜੇ ਆ ਨਾ ਉਹ ਇਸ ਤਰ੍ਹਾਂ ਦੇ ਹੀ ਆ ਬੜੇ ਮਿੱਠੇ ਮਿੱਠੇ ਤੇ ਵਿੱਚ ਮਿੱਠੀਆਂ ਮਿੱਠੀਆਂ ਟਕੋਰਾਂ ਵੀ ਲੱਗਦੀਆਂ ਤੇ ਮਿੱਠੇ ਮਿੱਠੇ ਵਿੱਚ ਹਾਸੇ ਮਖੌਲ ਦੇ ਵਿੱਚ ਐਸੀਆਂ ਐਸੀਆਂ ਗੱਲਾਂ ਕਹਿ ਦਿੰਦੇ ਆ ਉਹ ਅਸੀਂ ਵੈਸੇ ਤੇ ਕਹਿ ਨਹੀਂ ਸਕਦੇ ਨਾ ਪਰ ਵਿੱਚੇ ਹੀ ਆਪਣੇ ਮਨ ਦੀਆਂ ਰੀਝਾਂ ਪੂਰੀਆਂ ਕਰ ਲਈਆਂ ਤੇ ਫਿਰ ਦੇਰ ਕਿਸ ਗੱਲ ਦੀ ਚਲੋ ਆਓ ਹੁਣ ਮੈਂ ਵੀ ਇੰਜੋਏ ਕਰ ਰਹੀ ਤੇ ਤੁਸੀਂ ਵੀ ਕਰੋ ਤੇ ਅੱਜ ਦਾ ਹੈ ਮੈਂ ਕਹਿੰਦੀ ਹਾਂ ਪੰਜਾਬੀ ਦਾ ਇਹ ਤੜਕਾ ਤੁਸੀਂ ਜਦੋਂ ਲਾਇਆ ਨਾ ਸੁਬਹਾ ਹੀ ਸੁਬਹਾ ਆਪਣੇ ਪ੍ਰੋਗਰਾਮ ਨੂੰ ਤਾਂ ਮੈਂ ਕਹਿੰਦੀ ਤੁਸੀਂ ਸਾਰੇ ਗਾਣੇ ਭੁੱਲ ਜਾਓਗੇ ਚਲੋ ਭੁੱਲ ਜਾਓਗੇ ਤਾਂ ਫਿਰ ਆ ਜਾਓ ਫਿਰ ਮੈਦਾਨ 'ਚ ਜ਼ਰਾ ਕੁ ਇਹ ਸੁਣਦੇ ਆ ਬਹੁਤ ਹੀ ਵਧੀਆ ਜਿਹਾ ਪੰਜਾਬੀ ਤੜਕਾ

ਰੈਫਰੇਸ਼ਨ ਰੇਡੀਓ 1413 AM ਦੇ ਸੰਗ ਤੁਸੀਂ ਹੁਣ ਬਹੁਤ ਹੀ ਵਧੀਆ ਜਿਹਾ ਇੱਕ ਪ੍ਰੋਗਰਾਮ ਸੁਣ ਰਹੇ ਹੋ ਆਸ਼ਾ ਅਖਤਰ ਦੇ ਨਾਲ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰਾ ਪ੍ਰੋਗਰਾਮ ਅੱਜ ਦਾ ਬਹੁਤ ਅੱਛਾ ਲੱਗ ਰਿਹਾ ਹੋਣਾ। ਵਧੀਆ ਵਧੀਆ ਜੀ, ਵਧੀਆ ਵਧੀਆ ਬਿਲਕੁਲ ਜੀ, ਇੱਦਾਂ ਹੀ ਆ। ਅਤੇ ਸਾਡੀ ਵੈਬਸਾਈਟ reference.radio.co.uk ਅਤੇ ਸਾਡੇ ਸਟੂਡੀਓ ਦਾ ਟੈਲੀਫੋਨ ਨੰਬਰ ਹੈ ਜੀ 01274306677। ਦੂਸਰਾ ਨੰਬਰ ਹੈ ਜੀ ਸਾਡਾ 07800599563। ਵੈਸੇ ਮੈਨੂੰ ਟੈਲੀਫੋਨ ਬਿਆਨ ਕਰਦੇ ਹੋਏ ਦੱਸਦੇ ਹੋਏ ਇਹ ਜ਼ਿਹਨ ਚ ਆ ਗਿਆ ਕਿ ਇਹ ਜਿਹੜੇ ਸੀਗੇ ਨੰਬਰ ਇਹ ਵੀ ਮੈਂ ਪੰਜਾਬੀ ਚ ਦੱਸਣੇ ਸੀ। ਚਲੋ ਖੈਰ, ਇਹਨੂੰ ਹੁਣ ਛੱਡੋ ਤੇ ਫਿਰ ਅਗਲੇ ਲਮਹੇ ਦੇ ਉੱਤੇ, ਅਗਲੇ ਪਲ ਦੇ ਉੱਤੇ ਇਹਨੂੰ ਛੱਡ ਦਿਓ, ਠੀਕ ਹੈ। ਮੈਂ ਪੂਰੀ ਕੋਸ਼ਿਸ਼ ਕਰ ਰਹੀ ਕਿ ਮੈਂ ਸਾਰੇ ਜਿਹੜੇ ਅੱਖਰ ਹੈ ਨਾ ਉਹ ਪੰਜਾਬੀ ਦੇ ਬੋਲਾਂ, ਕਿਉਂਕਿ ਜੀ ਮੇਰੇ ਮੌਜੂਦ ਸਾਵਾਈ ਨੇ ਕਰਾਮ ਨੂੰ ਮੇਰਾ ਪੰਜਾਬੀ ਬੋਲਣਾ ਬੜਾ ਹੀ ਚੰਗਾ ਲੱਗ ਰਿਹਾ। ਮੈਨੂੰ ਬਹੁਤ ਵਧੀਆ ਲੱਗ ਰਿਹਾ ਖੁਦ ਵੀ ਕਿ ਮੈਂ ਤੁਹਾਡੀ ਉਹ ਬੋਲੀ ਜਿਹੜੀ ਤੁਹਾਡੇ ਨਾਲ ਬੋਲ ਰਹੀ ਹਾਂ ਜਿਹਨੂੰ ਤੁਹਾਨੂੰ ਸਮਝਣੇ ਦੇ ਵਿੱਚ ਬੜੀ ਆਸਾਨੀ ਤੇ ਕੋਈ ਸਾਡੇ ਦਰਮਿਆਨ ਕੋਈ ਜ਼ਬਾਨ ਦਾ ਬੈਰੀਅਰ ਨਹੀਂ ਆ ਰਿਹਾ ਤੇ ਬੜੇ ਸਿੱਧੇ ਤੇ ਸਾਦੇ ਲਫਜ਼ਾਂ ਦੇ ਵਿੱਚ ਮੈਂ ਜਿਹੜਾ ਉਹ ਖੁਸ਼ੀਆਂ ਦਾ ਵੀ ਇਜ਼ਹਾਰ ਕਰ ਰਹੀ ਤੇ ਤੁਸੀਂ ਖੁਸ਼ੀਆਂ ਦਾ ਇਜ਼ਹਾਰ ਦਾ ਮੈਨੂੰ ਉਹਦੇ ਜਵਾਬ ਦੇ ਰਹੇ ਹੋ। ਤੇ ਬਸ ਇਹੀ ਹੁੰਦਾ ਪ੍ਰੋਗਰਾਮ ਦਾ ਮਕਸਦ ਕਿ ਦੋਨੇ ਹੀ ਤਰਫ ਜਿਹੜੀ ਆ ਨਾ ਆਵਾਜ਼ ਉਹ ਬਰਾਬਰ ਦੀ ਜਾਵੇ। ਤੇ ਮੈਂ ਕਿਹਾ ਮੈਨੂੰ ਬੜੇ ਸੁਣਨੇ ਨੂੰ ਆਉਂਦੇ ਸੀਗੇ, ਮੈਨੂੰ ਬੜੀ ਫੀਡਬੈਕ ਮਿਲ ਰਹੀ ਸੀਗੀ ਕਿ ਜੀ ਤੁਸੀਂ ਅਸੀਂ ਬੜੇ ਕੰਮਾਂ ਚ ਰੁੱਝੇ ਹੁੰਦੇ ਤੇ ਸਾਡੇ ਦਿਲ ਪਹਿਲੇ ਹੀ ਜਿਹੜੇ ਆ ਉਹ ਐਡੀ ਮੁਸ਼ਕਤ ਦੇ ਵਿੱਚ ਫਸੇ ਹੋਏ ਹੁੰਦੇ ਤੇ ਤੁਸੀਂ ਕੁਝ ਸਾਡੇ ਲਈ ਵਧੀਆ ਜਿਹਾ ਐਂਟਰਟੇਨਮੈਂਟ ਦਾ ਜੀ ਪ੍ਰੋਗਰਾਮ ਕਰੋ ਕਿ ਜਿਹਦੇ ਨਾਲ ਸਾਨੂੰ ਸਵਾਦ ਹੀ ਆ ਜਾਏ। ਮੈਂ ਕਿਹਾ ਜੀ ਤੁਸੀਂ ਕਹਿੰਦੇ ਐਸਾ ਸਵਾਦ, ਮੈਂ ਤਾਂ ਸਵਾਦੀ ਜਿਹਾ ਹੁਣ ਅੱਜ ਮੈਂ ਬਣਾਉਣਾ ਹੀ ਬਣਾਉਣਾ ਪ੍ਰੋਗਰਾਮ। ਤੇ ਰੋਜ਼ ਜੀ ਤੁਸੀਂ ਨਸੀਹਤਾਂ ਲੈ ਕੇ ਬੈਠ ਜਾਂਦੇ ਜੀ ਤੁਹਾਡੇ ਲੈਕਚਰ ਜੀ। ਉਹ ਮੈਂ ਕਿਹਾ ਜੀ ਲੈਕਚਰ ਤੇ ਦੇਈ ਦੇਈ ਆ, ਪਰ ਹੁਣ ਅੱਜ ਕੋਈ ਮੈਂ ਕਿਹਾ ਤੁਹਾਡੀ ਪਸੰਦ ਦਾ ਹੀ ਇੱਕ ਪ੍ਰੋਗਰਾਮ ਹੀ ਕਰ ਲਿਆ ਜਾਵੇ। ਲੈ ਵੀ ਹੁਣ ਤੁਸੀਂ ਨਾ ਇੱਧਰ ਉੱਧਰ ਕਿਧਰ ਨਹੀਂ ਜਾਣਾ, ਕਿਉਂਕਿ ਹੁਣ ਤੋਂ ਇੱਕ ਇੱਕ ਜਿਹੜਾ ਮੈਂ ਨਾ ਗਾਣਾ ਜਿਹੜਾ ਨਾ ਤੁਹਾਡੀ ਪਸੰਦ ਦਾ ਲਗਾ ਰਹੀ। ਮੈਨੂੰ ਲੱਗਦਾ ਕਿ ਤੁਸੀਂ ਜਿੱਥੇ ਵੀ ਬੈਠੇ ਹੋਏ ਨਾ ਤੁਸੀਂ ਬੜੇ ਹੀ ਚੰਗੇ ਮੂਡ ਦੇ ਵਿੱਚ ਆ, ਤੇ ਮੈਂ ਤੁਹਾਡਾ ਸੋਹਣਾ ਜਿਹਾ ਮੂਡ ਜਿਹੜਾ ਖਰਾਬ ਨਹੀਂ ਕਰਨਾ ਚਾਹੁੰਦੀ ਅੱਜ ਕਿਸੇ ਕਿਸਮ ਦੇ ਵੀ ਜਿਹੜੇ ਵੱਡੇ ਵੱਡੇ ਮੁਫਕਰਾਂ ਦੇ ਮੈਂ ਕੋਲ ਜਿਹੜੇ ਆ ਲੈ ਕੇ ਆਉਂਦੀ। ਮੈਂ ਕਿਹਾ ਜੀ ਆ ਅੱਜ ਤੇ ਨਾ ਬਹੁਤ ਹੀ ਉਦਾਸ ਹੋਏ ਆ ਮੇਰੇ ਸੁਣਨੇ ਵਾਲੇ। ਉਹ ਕਹਿੰਦੇ ਜੀ ਤੁਸੀਂ ਹਰ ਵੇਲੇ ਹੀ ਤੁਸੀਂ ਉਹ ਨਸੀਹਤਾਂ ਨਸੀਹਤਾਂ। ਮੈਂ ਕਿਹਾ ਚਲੋ ਜੀ ਅਸੀਂ ਨਸੀਹਤਾਂ ਕੀ ਕਰਨੀਆਂ, ਅੱਜ ਅਸੀਂ ਪ੍ਰੋਗਰਾਮ ਹੀ ਕਰ ਲੈਂਦੇ ਤੇ ਵਧੀਆ ਜਿਹਾ ਪ੍ਰੋਗਰਾਮ। ਤੇ ਫਿਰ ਉਹਦੇ ਵਿੱਚ ਜ਼ਰਾ ਕੁ ਮੈਂ ਕਿਹਾ ਜੀ ਛੱਡੋ। ਉਹ ਕਹਿੰਦੇ ਜੀ ਮੈਂ ਕਿਹਾ ਉਹਨੂੰ ਮੇਰੀ ਸਹੇਲੀ ਕਹਿੰਦੀ ਉਹ ਯਾਰ ਤੂੰ ਕੀ ਕਰਨੀ ਆ ਇੰਗਲਿਸ਼ ਇੰਗਲਿਸ਼ ਕਹਿੰਦੀ ਮੈਂ ਇੰਨੀ ਬੋਲ ਬੋਲ ਕੇ ਮੈਂ ਹੁਣ ਮਕਾਨੀ ਆ ਪੂਰੀ ਇੰਗਲਿਸ਼ ਮਸਾਂ ਤੇ ਮੈਂ ਉੱਥੋਂ ਕਹਿੰਦੀ ਇੱਥੋਂ ਸਿੱਖ ਕੇ ਆਈ ਆ ਭਰਾ ਕੁਛ ਨਹੀਂ ਤੇ ਤੂੰ ਮਸਾਂ ਗਈ ਤੇ ਤੂੰ ਮੈਨੂੰ ਹੋਰ ਕਹਿੰਦੀ ਬੋਲ ਬੋਲ ਕੇ ਮੇਰੀ ਇੰਗਲਿਸ਼ ਮੁਕਾ ਛੋੜ। ਫਿਰ ਮੈਂ ਕਿਹਾ ਚੱਲ ਛੱਡੋ ਪਰ ਅਸੀਂ ਪੰਜਾਬੀ 'ਚ ਫਿਰ ਬੋਲ ਲੈਂਦੇ ਹਾਂ ਤੇ ਫਿਰ ਹੈ ਨਾ ਮਕਸਦ ਸਾਡਾ ਇੰਗਲਿਸ਼ ਹੋਵੇ ਉਰਦੂ ਹੋਵੇ ਪੰਜਾਬੀ ਹੋਵੇ ਸਾਡੇ ਜਿਹੜੇ ਆਪਣਾ ਮੈਸੇਜ ਹੁੰਦਾ ਨਾ ਉਹ ਦੂਸਰੇ ਤੱਕ ਪਹੁੰਚਾਉਣਾ ਹੁੰਦਾ ਤਾਂ ਕਿ ਕਿਸੇ ਨੂੰ ਸਮਝਣੇ 'ਚ ਕੋਈ ਦਿੱਕਤ ਨਾ ਪੇਸ਼ ਆਵੇ। ਠੀਕ ਹੈ ਨਾ, ਅਤੇ ਅਸੀਂ ਸਭ ਦਾ ਹੀ ਖਿਆਲ ਰੱਖੀਦਾ ਜਿਹਨੂੰ ਜਿਹੜੀ ਜ਼ਬਾਨ ਬੋਲੀ ਆਉਂਦੀ ਅਤੇ ਉਹਦੀ ਜ਼ਬਾਨ ਦੇ ਵਿੱਚ ਅਸੀਂ ਇਹ ਜਿਹੜਾ ਪੈਗਾਮ ਜਿਹੜਾ ਆਪਣਾ ਪਹੁੰਚਾ ਦਈਏ। ਅਤੇ ਫਿਰ ਮੈਂ ਕਿਹਾ ਹੁਣ ਇੱਕ ਤਾਂ ਜ਼ਾਹਰੀ ਗੱਲ ਆ ਕਿ ਸਾਨੂੰ ਬ੍ਰੇਕ ਦਾ ਖਿਆਲ ਉਹ ਵੀ ਬਹੁਤ ਜ਼ਰੂਰੀ ਆ ਸਾਡੇ ਲਈ। ਅਤੇ ਹੁਣ ਜਿਹੜਾ ਅਗਲਾ ਮੈਂ ਹੈ ਨਾ ਜਿਹੜਾ ਸੌਂਗ ਚੁਣਿਆ ਨਾ ਤੁਸੀਂ ਕਹੋਗੇ ਜੀ ਕੀ ਗੱਲ ਆ ਜੀ, ਕਿਆ ਬਾਤ ਹੈ, ਅੱਜ ਅੱਜ ਜੋ ਹੈ ਨਾ ਅੱਜ ਰਹਿਣੇ ਦੇ, ਉਹ ਕਹਤੇ ਹੈ ਅੱਜ ਕੋਈ ਖੁਸ਼ੀ ਕੀ ਬਾਤ ਹੋ ਜਾਣੇ ਦੋ। ਅਰੇ ਮੈਂ ਤਾਂ ਐਸੇ ਹੀ ਕਹਿ ਰਹੀ ਸੀ, ਤੋ ਅੱਜ ਬਸ ਆਪਕੇ ਲਈ ਐਂਟਰਟੇਨਮੈਂਟ, ਆਪ ਆਪਣੀ ਮੁਸ਼ਕਤ ਜੋ ਹੈ ਨਾ ਦਿਨ ਭਰ ਕੇ ਭੁੱਲ ਜਾਏ ਉਸੇ ਬਸ, ਔਰ ਫਿਰ ਖੂਬਸੂਰਤ ਸੀ ਫੀਡਬੈਕ ਜੋ ਹੈ ਆਪਕੀ ਮੁੰਤਜ਼ਰ ਰਹੇਗੀ। ਵਧੀਆ ਜਿਹਾ ਅਤੇ ਸੋਹਣਾ ਜਿਹਾ ਅਤੇ ਚੰਗਾ ਜਿਹਾ ਗੀਤ ਐਵੇਂ ਆਪਣੀ ਸਾਵਾਈ ਨੇ ਕਰਾਮ ਦੀ ਨਜ਼ਰ ਕਰਦੀ ਹਾਂ ਅਤੇ ਤੁਸੀਂ ਮੈਨੂੰ ਉਮੀਦ ਆ ਕਿ ਇਸ ਗਾਣੇ ਤੋਂ ਚੰਗੀ ਤਰ੍ਹਾਂ ਲੁਤਫ ਅੰਦੋਜ਼ ਹੋਵੋਗੇ ਅਤੇ ਸੁਣਦੇ ਹਾਂ ਫਿਰ ਹੁਣ ਅਸੀਂ ਇਹ ਸੋਹਣਾ ਜਿਹਾ ਮਿੱਠਾ ਜਿਹਾ ਗੀਤ।

ਜੀ ਬਿਲਕੁਲ ਜੀ ਬਿਲਕੁਲ ਜੀ ਵਧੀਆ ਵਧੀਆ ਮੈਂ ਕਹਿੰਦੀ ਵਧੀਆ ਵਧੀਆ ਹੀ ਹੋ ਗਿਆ ਏ ਬਹੁਤ ਹੀ ਵਧੀਆ ਤੇ ਬੜਾ ਹੀ ਚੰਗਾ ਹੀ ਹੋ ਗਿਆ ਜੀ ਬ੍ਰਾਡਫੋਰਡ ਏਸ਼ੀਅਨ ਰੇਡੀਓ 1430 AM ਤੇ ਅੱਜ ਤੇ ਕਮਾਲ ਹੀ ਕਰਨਾ ਅੱਜ ਤੇ ਰਿਸ਼ਤਿਆਂ ਦੀ ਪਾਸਦਾਰੀ ਤੇ ਖੂਨੀ ਰਿਸ਼ਤੇ ਉਹ ਛੱਡੋ ਗਿਲੇ ਸ਼ਿਕਵੇ ਉਹ ਰੋਜ਼ ਹੀ ਆਪਣੇ ਹੀ ਆਹ ਕਰਦੇ ਆਪਣੇ ਉਹ ਗਿਲੇ ਸ਼ਿਕਵੇ ਮਿਟਾ ਦਿੰਦੇ ਹਾਂ ਅੱਜ ਸਾਰੇ ਮਿਟਾ ਕੇ ਅੱਜ ਬੜੇ ਕਰੀਬ ਆ ਜਾਣਾ ਕਿ ਇਹ ਖੂਨੀ ਰਿਸ਼ਤਿਆਂ ਦੀ ਜਿਹੜੀ ਸੰਗਤ ਹੁੰਦੀ ਹੈ ਨਾ ਚਾਹਤ ਹੁੰਦੀ ਆ ਇਹ ਸਕੂਨ ਦਿੰਦੀ ਆ ਦੁਨੀਆਂ ਦੇ ਕਿਸੇ ਕੋਨੇ ਤੇ ਉਹ ਸਕੂਨ ਨਹੀਂ ਮਿਲਦਾ ਜਿਹੜੇ ਆਪਣੇ ਖੂਨ ਦੇ ਰਿਸ਼ਤਿਆਂ ਦੇ ਨਾਲ ਮਿਲਦਾ ਹੀ ਹੈ ਇਹ ਬੜਾ ਹੀ ਸੋਹਣੀਆਂ ਮੈਨੂੰ ਬੋਲੀਆਂ ਉਹ ਲੱਗੀਆਂ ਸੀ ਮੈਂ ਤੁਹਾਡੀ ਨਜ਼ਰ ਕੀਤੀਆਂ ਮੈਂ ਕਹਿੰਦੀ ਇਹ ਮੁਹੱਬਤ ਦਾ ਰੰਗ ਜਿਹੜਾ ਇਹ ਬੜਾ ਹੀ ਪਾਕੀਜ਼ਾ ਇੱਕ ਹੋਰ ਬੜਾ ਹੀ ਸੋਹਣਾ ਜਿਹੜਾ ਨਾ ਚੰਗਾ ਮੈਂ ਕਹਿੰਦੀ ਵਾਹ ਵਾਹ ਹੀ ਵਾਹ ਵਾਹ ਕਿਆ ਗੱਲ ਆ ਜੀ ਉਹਦੀ ਕਿਆ ਬਾਤ ਆ ਬੜਾ ਹੀ ਇੱਕ ਖੂਬਸੂਰਤ ਜਿਹਾ ਇੱਕ ਹੋਰ ਸੌਂਗ ਜਿਹੜਾ ਉਹ ਸਾਡਾ ਇੰਤਜ਼ਾਰ ਕਰ ਰਿਹਾ ਉਸ ਤੋਂ ਪਹਿਲੇ ਬ੍ਰਾਡਫੋਰਡ ਏਸ਼ੀਅਨ ਰੇਡੀਓ .co.uk ਸਾਡੀ ਵੈਬਸਾਈਟ ਹੈ ਜੀ ਸਾਡੀ ਸਟੂਡੀਓ ਦਾ ਨੰਬਰ ਹੈ ਜੀ 01274306677 ਜੀ ਅਸੀਂ ਕਿਸੇ ਨੂੰ ਐਵੇਂ ਹੀ ਸਮਝ ਲੈਂਦੇ ਹਾਂ ਕਿਸੇ ਲੋਕਾਂ ਨੂੰ ਅਸੀਂ ਕਹਿੰਦੇ ਐਵੇਂ ਹੀ ਹਾਂ ਉਹਦੇ ਅੰਦਰ ਦਾ ਜਿਹੜਾ ਦਰਦ ਹੁੰਦਾ ਨਾ ਉਹ ਰੱਬ ਨੂੰ ਉਸ ਨੂੰ ਉਹਦੇ ਟੁੱਟੇ ਹੋਏ ਦਿਲ ਦੇ ਵਿੱਚ ਰੱਬ ਵੱਸ ਜਾਂਦਾ ਰੱਬ ਵੱਸ ਜਾਂਦਾ ਉਹਦੇ ਟੁੱਟੇ ਹੋਏ ਦਿਲ ਦੇ ਵਿੱਚ ਦਿਲ ਨਾ ਤੋੜਿਆ ਕਰੋ ਕਿਸੇ ਦਾ ਦਿਲਾਂ ਦੇ ਵਿੱਚ ਰੱਬ ਵੱਸਦਾ ਕਿਸੇ ਨੂੰ ਐਵੇਂ ਵੀ ਨਾ ਸਮਝਿਆ ਕਰੋ ਉਹ ਪਤਾ ਨਹੀਂ ਅੰਦਰ ਕਿੰਨੇ ਗੁਣਕਾਰੀਆਂ ਛੁਪਾਏ ਬੈਠੇ ਹੁੰਦੇ ਆ ਔਰ ਦੁਨੀਆਂ ਦੇ ਉੱਤੇ ਐਸੇ ਐਸੇ ਲੋਕ ਪਾਏ ਜਾਂਦੇ ਆ ਕਿ ਜਿਹੜੇ ਜ਼ਾਹਰ ਨਹੀਂ ਕਰਦੇ ਆਪਣਾ ਅੰਦਰ ਮਨ ਜ਼ਾਹਰ ਪਰ ਉਹਦੇ ਮਨ ਦੀ ਸਦਾ ਇੱਕ ਵਾਰੀ ਜੇ ਸੁਣ ਲਈ ਜਾਵੇ ਤੇ ਪੂਰੀ ਦੁਨੀਆਂ ਹੀ ਹਿੱਲ ਜਾਂਦੀ ਏ ਕੀ ਮੈਂ ਹੋਰ ਆਖ ਸਕਦੀ ਹਾਂ ਕੀ ਮੈਂ ਹੋਰ ਆ ਸਕਦੀ ਹਾਂ ਬਸ ਮੇਰਾ ਸਟੂਡੀਓ ਦਾ ਟੈਲੀਫੋਨ ਨੰਬਰ ਆ ਜੀ 01274306677 ਵੈਸੇ ਮੈਂ ਇਹਨੂੰ ਪੰਜਾਬੀ ਦੇ ਵਿੱਚ ਕਹਿਣ ਦੀ ਕੋਸ਼ਿਸ਼ ਕਰਾਂ ਸਟੂਡੀਓ ਦੇ ਨੰਬਰ ਨੂੰ ਇਹ ਜ਼ੀਰੋ ਨੂੰ ਸਿਫਰ ਕਹਿੰਦੇ ਆ ਸਿਫਰ ਇੱਕ ਦੋ ਸੱਤ ਤੇ ਚਾਰ ਤੇ ਫਿਰ ਤਿੰਨ ਤੇ ਸਿਫਰ ਛੇ ਛੇ ਤੇ ਸੱਤ ਸੱਤ ਇੱਦਾਂ ਹੀ ਮਿਲਣਾ ਇਹ ਹਾਂਜੀ ਚਲੋ ਫਿਰ ਤੁਸੀਂ ਇੱਦਾਂ ਹੀ ਲਿਖ ਲਓ ਲਿਖਣਾ ਹੀ ਹੈ ਨਾ ਤੇ ਜੇ ਦਿਮਾਗ ਦੇ ਵਿੱਚ ਉਹ ਮੈਂ ਲਫ਼ਜ਼ ਅਗਰ ਥੋੜਾ ਜਿਹਾ ਬੋਲ ਦਿੱਤਾ ਕੀ ਗੱਲ ਹੈ ਫਿਰ ਕੀ ਹੋਇਆ ਬੋਲਣੇ ਤੇ ਬੋਲਦੀ ਨੀ ਉਹ ਕਹਿੰਦੀ ਤੇਰੇ ਦਿਮਾਗੇ ਨੀ ਗੱਲ ਬਣਦੀ ਤੇ ਫਿਰ ਮੈਂ ਸੁਣਾ ਥਾ ਮੈਂ ਆਪਕੋ ਬਤਾ ਦੀਆ ਕਿਸੀ ਕੇ ਲੀਏ ਤੂੰ ਕਹਾ ਹੀ ਨਹੀਂ ਹੈ ਜੀ ਬਿਲਕੁਲ ਜੀ ਫਿਰ ਪੰਜਾਬੀ ਦੇ ਵਿੱਚ ਸਟੂਡੀਓ ਦਾ ਨੰਬਰ 01274 ਤੇ ਫਿਰ ਤਿੰਨ ਸਿਫਰ ਛੇ ਛੇ ਤੇ ਸੱਤ ਸੱਤ ਤੇ ਦੂਸਰਾ ਨੰਬਰ ਹੈ ਸਾਡਾ ਸਿਫਰ ਸੱਤ ਤੇ ਅੱਠ ਤੇ ਸਿਫਰ ਸਿਫਰ ਪੰਜ ਤੇ ਨੌ ਨੌ ਤੇ ਪੰਜ ਤੇ ਛੇ ਤਿੰਨ ਠੀਕ ਹੈ ਨਾ ਜੀ ਏਦਾਂ ਸਾਨੂੰ ਯਾਦ ਵੀ ਰਹਿੰਦਾ ਚਲੋ ਜੀ ਛੱਡੋ ਜੀ ਇਹ ਮਿੱਠੀਆਂ ਮਿੱਠੀਆਂ ਗੱਲਾਂ ਤੇ ਹੁੰਦੀਆਂ ਹੀ ਰਹਿਣਗੀਆਂ ਯਕੀਨ ਕਰੋ ਕਿ ਕਿਸੇ ਦਾ ਦਿਲ ਨਾ ਦਿਖਾਓ ਕਿਸੇ ਨਾਲ ਮਾੜੀ ਚੰਗੀ ਨਾ ਕਰੋ ਕੀ ਹੋਇਆ ਉਹ ਆਪਣੇ ਕੰਮਾਂ 'ਚ ਹੀ ਲੱਗਿਆ ਰਿਹਾ ਕਰੋ ਕੰਮਾਂ 'ਚ ਛੋਟੇ ਛੋਟੇ ਹੀ ਅਸੀਂ ਕੰਮ ਉਹਦੇ ਵਿੱਚ ਕਰਦੇ ਕਰਦੇ ਉਹ ਵੱਡੇ ਵੱਡੇ ਕੰਮਾਂ ਦੇ ਉੱਤੇ ਹੁਣ ਮੌਲਾ ਅਲੀ ਅਲੈਹਿ ਸਲਾਮ ਦਾ ਕੌਲ ਯਾਦ ਆ ਗਿਆ ਕਿ ਤੁਸੀਂ ਛੋਟੀਆਂ ਛੋਟੀਆਂ ਖੁਸ਼ੀਆਂ ਸੈਲੀਬ੍ਰੇਟ ਕਰਿਆ ਕਰੋ ਅੱਲਾ ਤੁਹਾਨੂੰ ਵੱਡੀਆਂ ਵੱਡੀਆਂ ਵੀ ਦੇ ਦੇਵੇਗਾ ਔਰ ਮੈਂ ਤਾਂ ਇੰਨੇ ਸੋਹਣੇ ਸੋਹਣੇ ਜਦੋਂ ਮੈਂ ਪੜ੍ਹਦੀ ਉਹ ਲੋਕਾਂ ਦਾ ਕੀ ਆ ਕਹਿ ਲੈਣ ਜੋ ਵੀ ਕਹਿੰਦੇ ਆ ਮੇਰੇ ਮੌਲਾ ਅਲੀ ਅਲੈਹਿ ਸਲਾਮ ਮੇਰੇ ਮੌਲਾ ਅਲੀ ਆ ਨਾ ਤੇ ਕੀ ਬਣਾ ਗਿਆ ਮੈਂ ਜਦੋਂ ਵੀ ਮੈਨੂੰ ਉਹਨਾਂ ਦੇ ਮੈਨੂੰ ਤੇ ਰੱਬ ਨੇ ਮੇਰੀ ਰੂਹ 'ਚ ਵਸਾ ਦਿੱਤਾ ਤੇ ਮੈਨੂੰ ਹੋਰ ਕੀ ਚਾਹੀਦਾ ਸੀ

ਕਰਾਂਗੇ। ਇਹ ਮੈਂ ਸੈਗਮੈਂਟ ਜਿਹੜਾ ਨਾ ਤੁਹਾਡੇ ਲਈ ਇਹ ਬੜਾ ਸੀਕਰੇਟ ਰੱਖਿਆ ਆ, ਇਹ ਟੌਪ ਸੀਕਰੇਟ ਜਿਹੜਾ ਨਾ ਮੈਂ ਡਿਸਕਲੋਜ਼ ਕਰਨਾ ਹੁਣ 12 o'clock ਤੋਂ 1 o'clock ਤੱਕ ਦਾ। ਤੁਹਾਨੂੰ ਮੈਂ ਉਸ ਦੁਨੀਆਂ ਚ ਲੈ ਕੇ ਜਾਣਾ, ਤੁਸੀਂ ਕਹਿਣਾ ਅਰੇ ਇਹ ਤੇ ਅੱਜ ਪ੍ਰੋਗਰਾਮ ਦਾ ਲੁਤਫ ਹੀ ਦੁਬਾਲਾ ਹੋ ਗਿਆ। ਹੁਣ ਮੈਂ ਨਾ ਉਸ ਪ੍ਰੋਗਰਾਮ ਦੇ ਹਿੱਸੇ ਚ ਵੀ ਲੈ ਕੇ ਜਾਣਾ, ਤੇ ਉਸ ਤੋਂ ਪਹਿਲੇ ਇੱਕ ਹੋਰ ਵਧੀਆ ਜਿਹਾ ਜਿਹੜਾ ਨਾ ਸਾਡੇ ਕੋਲ, ਹਾਏ ਅੱਲਾ ਹਾਏ ਵੋ ਕਹਿੰਦੇ ਹਾਏ ਰੱਬਾ ਕੀ ਆਖਾਂ ਮੈਂ ਹੁਣ, ਹੋਰ ਇਹਦੀਆਂ ਸਿਫਤਾਂ ਕੀ ਆਖਾਂ। ਉਹ ਤੁਸੀਂ ਖੁਦ ਹੀ ਸੁਣ ਲਓ ਤੇ ਤੁਸੀਂ ਕਹੋਗੇ ਆਏ ਹਾਏ ਇਹ ਕਿੰਨਾ ਸੋਹਣਾ ਗੀਤ ਆ। ਤੇ ਚਲੋ ਫਿਰ ਹੁਣ ਇਹ ਹੈ ਗੀਤ ਦੀਆਂ ਅਸੀਂ ਬਹਾਰਾਂ ਦੇ ਵਿੱਚ ਜ਼ਰਾ ਖੁੱਭ ਕੇ ਤੇ ਸੋਹਣਾ ਜਿਹਾ ਚੰਗਾ ਜਿਹਾ ਗੀਤ ਹੀ ਇੱਕ ਸੁਣ ਲਈਏ। ਚਲੋ ਆਓ ਫਿਰ।

ਹੈ ਜੀ ਇਹ ਹੈ ਤੇ ਲਓ ਜੀ ਇਹ ਹਾਲੇ ਬ੍ਰੇਕ ਦੇ ਵਿੱਚ ਹੈਗਾ ਟਾਈਮ ਥੋੜ੍ਹਾ ਜਿਹਾ ਹੈਗਾ ਟਾਈਮ ਟਾਈਮ ਹੁਣ ਅਸੀਂ ਟਾਈਮ ਹੀ ਕਵਾਂਗੇ ਨਾ ਪੰਜਾਬੀ ਚਲੋ ਛੱਡੋ ਜੀ ਤੇ ਵੈਸੇ ਥੋੜ੍ਹਾ ਟਾਈਮ ਹੋਣੇ ਟਾਈਮ ਨੂੰ ਟਾਈਮ ਹੀ ਬੋਲ ਅੱਛਾ ਜੀ ਤੇ ਉਹ ਫਿਰ ਜੀ ਹੁਣ ਬ੍ਰਾਫਡੇਸ਼ਨ ਰੇਡੀਓ 14:13 AM ਦੇ ਉੱਤੇ ਹੁਣ ਜਿਹੜਾ ਤੁਸੀਂ ਹੁਣ ਗੀਤ ਸੁਣੋਗੇ ਨਾ ਮੈਂ ਕਹਿੰਦੀ ਹਾਂ ਤੁਹਾਡੇ ਤੇ ਮੈਨੂੰ ਐਂਟਰਟੇਨਮੈਂਟ ਦੇ ਨਾ ਲਮਹਾਤ ਜਿਹੜੇ ਨਾ ਅਸੀਂ ਅੱਜ ਕੈਚ ਕਰ ਲੈਣੇ ਆ ਹਾਂ ਛੱਡਦੇ ਨਹੀਂ ਤੇ ਫਿਰ ਸਾਡੀ ਵੈਬਸਾਈਟ ਵੀ ਸੁਣਦੇ ਜਾਓ ਬ੍ਰਾਫਡੇਸ਼ਨ ਰੇਡੀਓ .co.uk ਤੇ ਸਾਡਾ ਪੰਜਾਬੀ ਦੇ ਵਿੱਚ ਹੁਣ ਸਟੂਡੀਓ ਦਾ ਨੰਬਰ ਆ ਜੀ 01274 ਤੇ 3 6 3 0 6 6 7 7 ਤੇ ਦੂਸਰਾ ਨੰਬਰ ਹੈਗਾ ਜੀ ਸਾਡਾ 07 8 0 0 5 9 9 5 6 3 ਤੇ ਹੁਣ ਹੋ ਜਾਓ ਜੀ ਤਿਆਰ ਇਹ ਮੈਂ ਕਰਨੀ ਆ ਕਿਆ ਬਾਤ ਆ ਜੀ ਸੌਂਗ ਦੀ ਆ ਚਲੋ ਆਓ ਤੇ ਫਿਰ ਹੁਣ ਕਿਧਰੇ ਨੀ ਜਾਣਾ ਸੁਣੋ ਸੋਹਣਾ ਜਿਹਾ ਸੌਂਗ

0: Master Jewelers, 93 Hawthorne Grange Road, Bradford 7, 01274-414-760.
1: रवायती खानों से हटकर आज किसी नई जगह जाने को जी चाह रहा है
2: तो खुलकर क्यों नहीं कहती कि आज बेल्स जाने का इरादा है।
1: जी हाँ, बेल्स, जहाँ फिश एंड चिप्स, बर्गर्स, फुल इंग्लिश ब्रेकफास्ट, फ्रेश केक्स एंड मैक्रूम्स,
2: और इसके साथ साथ खूबसूरत माहौल में लाइव पियानो से लुत्फ उठाइए। आज ही तशरीफ लाइए। ओपन 7 डेज, बेल्स, सी रूम, 46 रूली एवेन्यू, ब्रेडफोर्ड, BD6 1DA, फोन 01274-306-567, बिहाइंड शेल पेट्रोल स्टेशन।
3: अरे, ये पूरे ब्रेडफोर्ड में क्या है शोर?
4: आपको नहीं पता, ऑफर्स इन मेनी होम स्टोर, रोजाना ताज़ा सब्जियाँ, फल, फ्रूट, सलाद, मीट, चिकन, आटा, दाल, चावल और मसाला, क्वालिटी में सबसे आला और सर्विस में सबसे बाला।
3: हर सम्त मचा है जिसका शोर, वो है मैनिंगम सुपर स्टोर। मैनिंगम सुपर स्टोर, कार्लाइल रोड, ब्रेडफोर्ड, BD8 8AX, फोन ब्रेडफोर्ड 4955555। हफ्ते के सातों दिन आपकी खिदमत में पेश, मैनिंगम सुपर स्टोर।
4: मैनिंगम सुपर स्टोर,
5: ब्रेडफोर्ड एशियन रेडियो, आवर वॉइस, your choice. Bradford Asian Radio. Call the studio now. 01274-306-677.
6: Mazizu Muhtaram Samayin Ikram, thoda sa to Urdu pe aa jaane de ab mujhe, thoda sa to Urdu pe thoda saans lene de. اور اللہ کریم کی شکر گزار، الحمدللہ رب العالمین، میرا وعدہ پورا ہوا، میں نے آپ سے پرومیس کیا تھا زبردست پنجابی، اب نئے اور کیا دھماکے کرنے ہیں بھائی، ان کو ٹاپ سیکرٹ ہے، وہ وقت آنے پہ بتاؤں گی، اور وہ جب ورژن آئے گا تو آپ کہیں گے، آپ اس رنگ کو بھول کے اس رنگ میں ڈل جائیں گے، تو یہ کیوں ہے بھائی، کیا ہے، کیسے ہیں آپ سب؟ ہیں اللہ کا شکر، الحمدللہ، اور اس کے بعد آپ سب میرا دستے راست، میری سیڑھیاں جو عائشہ اختر کو اوپر لے کے جا رہی ہیں، آپ سب ہیں آنےسٹلی سپیکنگ۔ ہوں یہ مثال تسی لے لو کہ میں تو پہلے کیا سی کہ جدو میں کہوں گی نا کہ مینو انتظار دا پنجابی جڑا بھول گیا، تو بھول جانا ہی ہے نا بندہ، تو پھر مینو ہوں فیڈ بیک آ گئی جی، یہ ہوں اڈیق ہوں مطلب، اور میں کیا اڈیقا یار دیا تو کئی بار سکا نا، تو پھر ہوں میں اڈیق کدھر سے بھول گئے، جب میرے کہ یار مل گیا تو ہوں اڈیقا تھی چڈو پڑے ابھی تو بھول ہی گئے، میں کہا نہیں جی ابھی نہیں بھولے جی، بہت شکریہ تھوڑا یاد کروانے کا، اور سارے سنگ پروگرام سننے کا، میرے جتنے بھی جدھر میری آواز عائشہ اختر دی جا رہی ہے، جتھے جتھے تسی میری پنجابی میری سن رہے ہیں، اسی بھی اج حق ادا کرنا ہی ہے نا پنجابی دا، بھی اسی سبجیکٹ رکھیا سی بی اے دے وچ، اسی کیا کہ میرا مقصد نہیں سی اپنی ایجوکیشن دسنے دا، لیکن میں او تے لگا جی لینگویج اسی چھڈنی نہیں کوئی بھی، تے بڑا شوق وی ہوندا اسی پرشن دے نال نال عربک دے نال نال، اسی کہا جی ہوں پنجابی تا نہیں اردو تو ہے، تو انگلش دے وچ کھب جائی دا سیگا، اور جی تھوڑی جی سٹرگل بھی ہوندی سیگی، لیکن بڑا چنگا ہی لگدا سیگا، وہ بھی بڑا ہی کم آ گیا بھائی، ہوں دیکھو نا کم ہوندا نا میری، اب میں اپنی ہوں ٹیچر میری ریورٹ تھی، وہ ریورٹ ہے الحمدللہ، اللہ انہیں سلامت رکھے، بہت ہی بیوٹیفل سی میری ٹیچر، ان کو ٹریبیوٹ بھی اس وقت جا رہا ہے میری، ان کے لیے ورڈنگ ونڈرفل امیزنگ جو مجھ میں جب میں یہاں پہ آئی نئی نئی، تو وہ دیکھتی ہیں اور کہتی ہیں با کمال، تو میں نے انہیں کہا نہیں یہ کیسے ہو سکتا ہے کہ یہ کیا ہے میرے اندر، وہ کہہ رہی تمہیں بھی نہیں پتا کہ تمہارے اندر کیا ہے، تو پھر اسی کیا کہ چلو جی جی نہیں پتا تو پھر پتا لگ جائے گا، انہوں نے کیا وقت دے نال نال تین بھی پتا لگے گا، میں کہو جی بہت ہی چنگا، میں کوئی تریفا دے پول نہیں بن دی، اللہ پاک دا شکر ہے، تے اور جڑے چنگے سنگی ساتھی آ، تے میں ہمیشہ سلوٹ کر دی ہاں اپنے اساتذہ کرام نو، ہمیشہ سلوٹ کر دی ہاں کہ اللہ کریم دی رحمت دے نال منو اللہ پاک نے انی ڈھیروں ڈھیر معزز ترین اساتذہ کرام دے نال نوازیا، ساڈی فیڈ بیک دے جی چنڈے گڈے جا رہے ہیں، میرے نہیں ਫੀਡਬੈਕ ਦੇ ਤੁਹਾਡਾ ਬਹੁਤ ਸ਼ੁਕਰੀਆ ਜਿਹੜੀ ਤੁਸੀਂ ਇੰਨੇ ਸੋਹਣੇ ਸੋਹਣੇ ਸਾਨੂੰ ਸਿਲੈਕਸ਼ਨ ਵੀ ਦੱਸੀ ਵਿੱਚ ਸਾਡਾ ਵੀ ਪ੍ਰੋਗਰਾਮ ਦਾ ਮੇਰਾ ਵੀ ਆਪਣਾ ਡਿਜ਼ਾਇਨ ਕੀਤਾ ਜਾਂ ਵੀ ਕੰਮ ਆਇਆ ਬਹੁਤ ਸ਼ੁਕਰੀਆ ਤੁਹਾਡਾ ਮੈਂ ਕਿਹੜੇ ਅਲਫਾਜ਼ ਦੇ ਨਾਲ ਤੁਹਾਡਾ ਸ਼ੁਕਰੀਆ ਅਦਾ ਕਰਾਂ ਜਿਹੜੇ ਸਭ ਤੋਂ ਵਧੀਆ ਅਲਫਾਜ਼ ਉਹਨਾਂ ਦੇ ਨਾਲ ਤੁਹਾਡਾ ਸ਼ੁਕਰੀਆ ਅਦਾ ਕਰਦੀ ਹਾਂ ਕਿ ਇਹ ਪ੍ਰੋਗਰਾਮ ਦਾ ਕ੍ਰੈਡਿਟ ਤੁਹਾਨੂੰ ਜਾਂਦਾ ਸਾਰਾ ਓਨੈਸਟਲੀ ਸਪੀਕਿੰਗ ਅਗਰ ਦੇਖਿਆ ਜਾਵੇ ਕਿਉਂਕਿ ਤੁਸੀਂ ਮੈਨੂੰ ਸੁਣ ਰਹੇ ਆ ਮੈਨੂੰ ਪਸੰਦ ਕਰ ਰਹੇ ਆ ਇਹ ਬੜੀ ਵੱਡੀ ਗੱਲ ਹੁੰਦੀ ਆ ਤੇ ਫਿਰ ਜਿਹੜੀ ਗੀਤਾਂ ਦਾ ਸਿਲੈਕਸ਼ਨ ਹੋ ਗਈ ਉਹ ਕਿਧਰੇ ਰੱਬੀ ਕੋਈ ਐਸੇ ਐਸੇ ਮੇਰੇ ਵੀ ਸਾਹਮਣੇ ਆਏ ਮੈਂ ਕਿਹਾ ਉਹ ਕਿੱਥੇ ਛੁਪੇ ਹੋਏ ਸੀ ਲਿਆਓ ਇਹਨਾਂ ਨੂੰ ਸਾਰਿਆਂ ਦੇ ਸਾਹਮਣੇ ਫਿਰ ਤੁਸੀਂ ਵੀ ਕਮਾਲ ਹੀ ਕਰ ਛੱਡਿਆ ਮੈਂ ਕਿਹਾ ਚਲੋ ਜੀ ਹੁਣ ਉਡੀਕਾ ਉਡੀਕ ਉਡੀਕ ਹੁੰਦਾ ਉਹਦਾ ਇੰਤਜ਼ਾਰ ਦਾ ਮੈਨੂੰ ਪਤਾ ਲੱਗ ਗਿਆ ਜੀ ਪਤਾ ਲੱਗ ਗਿਆ ਥੈਂਕ ਯੂ ਫੀਡਬੈਕ ਆ ਰਹੀ ਤੇ ਹੁਣ ਚਲੋ ਛੱਡੋ ਜੀ ਗੱਲਾਂ ਤੇ ਮੁੱਕਣੀਆਂ ਹੀ ਨਹੀਂ ਆ ਮੁੱਕਦੀਆਂ ਮੁਕਾਓ ਤੇ ਇਹ ਗੀਤ ਦੇ ਵਿੱਚ ਖੁੱਭ ਜਾਓ ਤੇ ਜਿਹੜਾ ਫਿਰ ਇਹ ਤੋਂ ਅਗਲਾ ਗੀਤ ਆਉਣਾ ਨਾ ਉਹ ਫਿਰ ਮੇਰਾ ਜਿਹੜਾ ਪ੍ਰੋਗਰਾਮ ਦਾ ਮੈਂ ਕਹਿੰਦੀ ਹਾਂ ਖਤਮ ਕਰਾਂ ਤੇ ਵਧੀਆ ਜਿਹੇ ਚੰਗੇ ਜਿਹੇ ਗੀਤ ਦੇ ਨਾਲ ਤਾਂ ਤੁਸੀਂ ਕਹਿੰਦਾ ਆ ਹਾਂ ਹਾਂ ਤੇ ਕਿਆ ਹੀ ਬਾਤਾਂ ਤੇ ਚਲੋ ਫਿਰ ਇਹ ਵੀ ਪਹਿਲੇ ਗੀਤ ਸੋਹਣਾ ਜਿਹਾ ਸੁਣੋ ਤੇ ਫਿਰ ਉਸ ਤੋਂ ਬਾਅਦ ਅਸੀਂ ਉਹ ਸੋਹਣਾ ਜਿਹਾ ਗੀਤ ਸੁਣਾਂਗੇ ਚਲੀਏ ਆਓ ਤੇ ਫਿਰ ਚਲੋ ਇਹ ਗੀਤ ਸੁਣਦੇ ਹਾਂ ਅਸੀਂ

ਸੱਜਣੋ ਤੇ ਮਿੱਤਰੋ ਤੇ ਬੇਲੀਓ ਕਹਿੰਦਾ ਫਿਰ ਪੰਜਾਬੀ ਦੇ ਵਿੱਚ ਫਿਰ ਤੂੰ ਸਾਰਾ ਬੋਲਣਾ ਤੇ ਮੈਂ ਕਿਹਾ ਚਲੋ ਜੀ ਬਹੁਤ ਵਧੀਆ ਵਧੀਆ ਹੋ ਗਿਆ ਜੀ ਸਾਡੇ ਬਹੁਤ ਹੀ ਮੈਂ ਕਹਿੰਦੀ ਓਨਰੇਬਲ ਚਲੋ ਅਸੀਂ ਤਿੰਨ ਸੈਗਮੈਂਟ ਕੀਤੇ ਸੀ ਨਾ ਓਨਰੇਬਲ ਮੋਜ਼ਜ਼ ਤੇ ਵਧੀਆ ਵਧੀਆ ਸਾਡੇ ਸੁਣਨ ਵਾਲੇ ਜੀ ਬਹੁਤ ਵਧੀਆ ਵਧੀਆ ਹੋ ਗਿਆ ਜੀ ਸਾਡੇ ਬਹੁਤ ਹੀ ਮੈਂ ਕਹਿੰਦੀ ਓਨਰੇਬਲ ਚਲੋ ਅਸੀਂ ਤਿੰਨ ਸੈਗਮੈਂਟ ਕੀਤੇ ਸੀ ਨਾ ਓਨਰੇਬਲ ਮੋਜ਼ਜ਼ ਤੇ ਵਧੀਆ ਵਧੀਆ ਸਾਡੇ

ਮਜਬੂਰ ਤੇ ਚਲੋ ਜੀ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਚਾਰ ਚਾਂਦ ਲਗਾ ਦਿੱਤੇ ਸਾਡੇ ਪ੍ਰੋਗਰਾਮ ਨੂੰ ਸੁਣ ਕੇ ਸਾਨੂੰ ਫਰਮਾਇਸ਼ਾਂ ਕਰਕੇ ਸਾਨੂੰ ਇੰਟਰਨੈਸ਼ਨਲ ਲੈਵਲ ਤੇ ਕਾਲਸ ਫੀਡਬੈਕ ਜੋ ਅੱਜ ਆਈਆਂ ਧਮਾਕਾ ਹੀ ਹੋ ਗਿਆ ਜੀ ਖੈਰ ਖੈਰ ਖੈਰ ਜੀ ਸਾਡਾ ਸਟੂਡੀਓ ਟੈਲੀਫੋਨ ਨੰਬਰ 01274300667 ਹੈ ਜੀ ਤੇ ਸਾਡਾ ਜਿਹੜਾ ਵੈਬਸਾਈਟ ਹੈ ਜੀ ਉਹ ਬਰਾਫੋਡੇਸ਼ਨ ਰੇਡੀਓ .co.uk ਹੈ ਜੀ ਆਇਸ਼ਾ ਅਖਤਰ ਦੀ ਅੱਜ ਬੜੀ ਖੁਸ਼ ਨਸੀਬੀ ਅੱਜ ਮੈਂ ਕਹਿੰਦੀ ਹਾਂ ਜਿੱਥੇ ਤੁਸੀਂ ਇੰਨਾ ਪ੍ਰੋਗਰਾਮ ਨੂੰ ਸਰਾਹਿਆ ਪਸੰਦ ਕੀਤਾ ਉੱਥੇ ਮੈਂ ਵੀ ਕੋਈ ਕਸਰ ਨਹੀਂ ਛੱਡੀ ਇਹਨੂੰ ਇੰਜੋਏ ਕਰਨੇ ਚ ਤੇ ਇਹ ਜਿਹੜਾ ਹੁਣ ਸਾਡੇ ਕੋਲ ਗੀਤ ਹੈ ਨਾ ਤੇ ਤੁਸੀਂ ਕਹਿਣਾ ਜੀ ਕਮਾਲ ਹੀ ਕਰ ਛੱਡਿਆ ਮੈਂ ਵੀ ਆਖਰ ਦੇ ਉੱਤੇ ਅਖੀਰ ਦੇ ਉੱਤੇ ਰੱਖਿਆ ਸੀ ਠੀਕ ਹੈ ਨਾ ਜੀ ਚਲੋ ਸੁਣੋ ਤੇ ਫਿਰ ਇਹ ਮੈਨੂੰ ਫਿਰ ਦੱਸਿਓ ਕੈਸਾ ਹੈ ਵਾ ਗੀਤ

ਲੋ ਜੀ ਹੁਣ ਉਹ ਕਹਿੰਦੇ ਜੀ ਸੱਜਣੋ ਤੇ ਮਿੱਤਰੋ ਤੇ ਬੇਲੀਓ ਤੇ ਸਹੇਲੀਓ ਮੇਰੀਓ ਤੇ ਮੇਰੇ ਵੀਰੋ ਤੇ ਹੁਣ ਜਿਹੜਾ ਹੈਗਾ ਵਾ ਪ੍ਰੋਗਰਾਮ ਤੇ ਉਹ ਹੁਣ ਪਹੁੰਚ ਗਿਆ ਆਪਣੇ ਆਖਰੀ ਮਰਹਲੇ ਦੇ ਵਿੱਚ ਤੇ ਹੁਣ ਇਜਾਜ਼ਤ ਲੈਣੇ ਦਾ ਵੇਲਾ ਆ ਗਿਆ ਤੇ ਮੈਂ ਤਾਂ ਜਾਂਦੇ ਜਾਂਦੇ ਸੋਹਣਾ ਜਿਹਾ ਗੀਤ ਤੁਹਾਡੇ ਨਜ਼ਰ ਕਰ ਜਾਵਾਂ ਤੇ ਹੁਣ ਜਿਹੜਾ ਇੱਕ ਸਰਪ੍ਰਾਈਜ਼ ਮੈਨੂੰ ਮਿਲਿਆ ਇਤਨੀ ਫੀਡਬੈਕ ਮਿਲੀ ਤੁਹਾਡੀ ਇਤਨੀ ਚਾਹਤ ਮਿਲੀ ਉਹ ਫਿਰ ਹੁਣ ਮੈਂ ਨੈਕਸਟ ਜਿਹੜਾ ਮੇਰਾ ਪ੍ਰੋਗਰਾਮ ਹੋਏਗਾ ਇਨਸ਼ਾਅੱਲਾ ਉਹਦੇ ਵਿੱਚ ਮੈਂ ਡਿਸਕਲੋਜ਼ ਕਰੂੰਗੀ ਜਦ ਤੱਕ ਤੁਸੀਂ ਸਸਪੈਂਸ ਚ ਰਹੋ ਟੌਪ ਸੀਕਰੇਟ ਰਹੋ ਤੇ ਕਿਆ ਬਾਤ ਹੈ ਮੇਰਾ ਟੌਪ ਸੀਕਰੇਟ ਹੈ ਜੀ ਜੇ ਤੇ ਫਿਰ ਉਹਦੇ ਵਿੱਚ ਤੁਸੀਂ ਕਹਿਣਾ ਆਹਾ ਅੱਜ ਦੇ ਜਿਹੜੇ ਪ੍ਰੋਗਰਾਮ ਨੇ ਫਿਰ ਚੱਕਿਆ ਇੱਕ ਉਹ ਕਹਿੰਦੇ ਆ ਚੱਕਦੇ ਫੱਟੇ ਤੇ ਫਿਰ ਕਿਆ ਚੱਲ ਹੁਣ ਆਇਸ਼ਾ ਅਖਤਰ ਤੈਨੂੰ ਅਸੀਂ ਆਹ ਪ੍ਰੋਗਰਾਮ ਦਿੰਦੇ ਹਾਂ ਤੇ ਤੁਸੀਂ ਸੁਣ ਕੇ ਵੀ ਖੁਸ਼ੀਆਂ ਨਾਲ ਧਮਾਲਾਂ ਪਾਉਂਗੇ ਜੀ ਕਿਉਂ ਨਹੀਂ ਜੀ ਪਾਣੀਆਂ ਵੀ ਚਾਹੀਦੀਆਂ ਖੁਸ਼ੀ ਦੇ ਨਾਲ ਜੀ ਫਿਰ ਹੁਣ ਮੈਂ ਕਹਿੰਦੀ ਹਾਂ ਕਿ ਬ੍ਰੇਕ ਦਾ ਟਾਈਮ ਨਾ ਆ ਜਾਵੇ ਤੇ ਬ੍ਰੇਕ ਤੋਂ ਪਹਿਲੇ ਸੋਹਣਾ ਜਿਹਾ ਇੱਕ ਵਧੀਆ ਜਿਹਾ ਜਿਹੜਾ ਗੀਤ ਆ ਪੰਜਾਬੀ ਦਾ ਉਹ ਸੁਣ ਲਈਏ ਅਸੀਂ ਸਾਰੇ ਮਿਲ ਕੇ ਤੇ ਫਿਰ ਧਮਾਕਾ ਹੋ ਜਾਵੇ ਅੱਜ ਦਾ ਪੰਜਾਬੀ ਦਾ ਤੇ ਫਿਰ ਹੁਣ ਅਸੀਂ ਇਹਨੂੰ ਪੰਜਾਬੀ ਨੂੰ ਨਹੀਂ ਛੱਡਣਾ ਇਹਨਾਂ ਨੂੰ ਕੀ ਪਤਾ ਇਹ ਕਹਿੰਦੇ ਪੰਜਾਬੀ ਦੇ ਵਿੱਚ ਅਸੀਂ ਜਿਹੜੀਆਂ ਹੋਰ ਜ਼ਬਾਨਾਂ ਵੀ ਲੈ ਕੇ ਆਵਾਂਗੇ ਨਾ ਬੜੀਆਂ ਹੀ ਸੋਹਣੀਆਂ ਉਹ ਸਾਰੀਆਂ ਦੇ ਵਿੱਚ ਬੜੀ ਮਿਠਾਸ ਆ ਤੇ ਧੀਰੇ ਧੀਰੇ ਆਹਿਸਤਾ ਆਹਿਸਤਾ ਚੰਗੇ ਚੰਗੇ ਤਰੀਕੇ ਦੇ ਨਾਲ ਸੋਹਣੀਆਂ ਸੋਹਣੀਆਂ ਝੁੰਦੀਆਂ ਝੁੰਦੀਆਂ ਜਿਹੜੀਆਂ ਵਾ ਸਾਡੀਆਂ ਲੈਂਗੁਏਜਿਸ ਉਹ ਅਸੀਂ ਇੰਟਰੋਡਿਊਸ ਵੀ ਕਰਵਾਵਾਂਗੇ ਖੁਦ ਵੀ ਬੋਲੂਗੀ ਤੁਹਾਨੂੰ ਪਤਾ ਚੱਲੇਗਾ ਕਿ ਆਇਸ਼ਾ ਅਖਤਰ ਕੀ ਬੋਲਦੀ ਆ ਤੇ ਕੀ ਪਈ ਆਉਂਦੀ ਹੈ ਕੀ ਪਈ ਬਾਨੀ ਹੈ ਤੂੰ ਤੇ ਫਿਰ ਹੁਣ ਦੇਖ ਲੈ ਚਲੋ ਜੀ ਮੈਂ ਆਪਣੇ ਆਪ ਨੂੰ ਅਸੀਂ ਸਹੇਲੀਆਂ ਦੀ ਗੁਫ਼ਤਗੂ ਕਰ ਰਹੇ ਸੀ ਵਿੱਚ ਅੱਛਾ ਤੇ ਚਲੋ ਜੀ ਹੁਣ ਦੇਰ ਕਿਸ ਗੱਲ ਦੀ ਆ ਤੇ ਹੁਣ ਸੋਹਣਾ ਜਿਹਾ ਗੀਤ ਸੁਣੋ ਤੇ ਫਿਰ ਮੈਨੂੰ ਰੱਬ ਰਾਖਾ ਤੇ ਤੁਸੀਂ ਬਹੁਤ ਚੰਗਾ ਆਪਣਾ ਖਿਆਲ ਰੱਖਿਓ ਯਕੀਨ ਕਰੋ ਅੱਜ ਗਰਮੀ ਵੈਸੇ ਮੈਨੂੰ ਪ੍ਰੋਗਰਾਮ 'ਚ ਮੈਂ ਖੁਬੀ ਹੋਈ ਸੀਗੀ ਉਹ ਥੋੜ੍ਹਾ ਜਿਹਾ ਮੇਰਾ ਦਿਮਾਗ ਫਿਰਨ ਲੱਗਿਆ ਹੈ ਇਹ ਕਿਉਂ ਫਿਰਨ ਡਿਆ ਏ ਉਹ ਤੂੰ ਖਲ ਜਰਾ ਕੀ ਹੋ ਗਿਆ ਉਹ ਜਦੋਂ ਦੇਖਿਆ ਉੱਪਰੋਂ ਦੀ ਉਹ ਮੈਨੇਜਰ ਸਾਹਿਬ ਆਏ ਉਹ ਕਹਿੰਦੇ ਇੰਨੀ ਗਰਮੀ ਕੁੜੀਏ ਕਾਕੀਏ ਕੀਤੀ ਆ ਤੇ ਫਿਰ ਮੈਂ ਕਿਹਾ ਓਏ ਹੋਏ ਹੋਏ ਅਸੀਂ ਵਿੰਡੋ ਖੋਲ੍ਹੇ ਅਸੀਂ ਡੋਰ ਖੋਲ੍ਹੇ ਆ ਖੋਲ੍ਹੇ ਤਾਂ ਹੁਣ ਆਪਣੇ ਦਿਮਾਕੇ ਨੂੰ ਪੂਰਾ ਹਵਾ ਲਵਾ ਲਵੋ ਇਹ ਤਾਂ ਵਿਚਾਰਾ ਬਹੁਤ ਹੀ ਗਰਮੀ ਖਾ ਗਿਆ ਚਲੋ ਮੈਂ ਉਨੀ ਦੇਰ ਜ਼ਰਾ ਠੰਡੀ ਠੰਡੀ ਜਾ ਕੇ ਕੋਈ ਤਾਸੀਰ ਵਾਲੀ ਕੋਈ ਪਾਣੀ ਲੱਸੀ ਚਾਹ ਤੋਂ ਜ਼ਰਾ ਮਹਿਸੂਸ ਹੁੰਦੀ ਤੇ ਤੁਸੀਂ ਸੋਹਣਾ ਜਾਂ ਚੰਗਾ ਜਾਂ ਗੀਤ ਸੁਣੋ ਤੇ ਚਲੋ ਜੀ ਤੇ ਮੈਨੂੰ ਰੱਬ ਰਾਖਾਂ ਤੇ ਫਿਰ ਇਨਸ਼ਾਅੱਲਾ ਫਰਾਈਡੇ ਆਪਸੇ ਮੁਲਾਕਾਤ ਹੋਗੀ ਔਰ ਫਿਰ ਜੋ ਵੈਨਸਡੇ ਕਾ ਪ੍ਰੋਗਰਾਮ ਹੋਗਾ ਵੋ ਫਿਰ ਆਪਕੋ ਬਤਾਏਂਗੇ ਜੀ ਇਨਸ਼ਾਅੱਲਾ ਵੋ ਵੀ ਜ਼ਬਰਦਸਤ ਹੋਗਾ ਚਲੀਏ ਯੇ ਖੂਬਸੂਰਤ ਸਾ ਗੀਤ ਸੁਣਤੇ ਹੈਂ।